ਤਾਂ ਅੱਜ ਕਈ ਹੱਥ ਦੇ ਹੱਥ ਮੈਂ ਹਲਦਾ ਤਾਂ ਹੁੰਦਾ ਜਿੱਥੇ ਗੱਦ ਥਿਆਸੀਂ ਰਾਤਿਓਂ ਰਹੀਓ ਸੀ ਉਨੀ ਗੋਠ ਤੇ ਮੀਂਹ ਵਸੰਦਾ ਤਾਂ ਹੁੰਦਾ ਜਿੱਥਾਂ ਮੋਟਿਆਸੀਂ ਪਿਆਸਾ ਹੀ ਪਿਆਸਾ ਉੱਤੇ ਦੌਰ ਤੇ ਦੌਰ ਹਲੰਦਾ ਤਾਂ ਹੁੰਦਾ ਨਿੱਕੀ ਛੁਪੀ ਸ਼ਾਮ ਵੇਲੇ ਬ ਪਾਛਾ ਉਨੀ ਵਣ ਜੀ ਛਾਂ ਮੈਂ ਮਿਲਦਾ ਤਾਂ ਹੁੰਦਾ ਵੱਡੀ ਮਿਹਰਬਾਨੀ ਲਖ ਤੋਰਾ ਪੰਹਿੰਜੀ ਮੌਜੂਦਗੀ ਜੋ ਭਲੋੜੇ ਸਾਹ ਸਰਪੰਚ ਜੇ ਲਾਇ ਪ੍ਰੋਗਰਾਮ ਮੈਂ ਸ਼ਾਮਿਲ

ਤਰ੍ਹਾਂ ਮਿਸਾਲ ਜੇ ਵਿਚੜੀ ਪ ਵਞੋ ਲੋਕ ਕੇ ਦਿਜੋ ਨਾ ਲਖਾ ਪਪਾ ਗੁਲਾਮ ਰਹੀਂ ਬਲੋਚ ਮੋਬਦੀ ਮੰਗਣ ਦਿੱਤਾ ਮਾਣੀ ਕੁਰਦਾਰ ਕਿਰੜ ਭੀਲ ਸਭਨੀ ਪਿਆਰਨ ਪਿਆਰਨ ਸਮਾਦ ਜੇ ਨਾਉ ਗੀਤ ਪਪਾ ਗੁਲਾਮ ਰਹੀਂ ਬਲੋਚੋਂ ਦਾ ਤਰਤ ਤਰਤ ਨਹੀਂ ਬਾਕੀ ਬਾ ਮਿੰਟ ਰਹਿ ਸ਼ਹਿਬਾਜ਼ ਅਲੀ ਜਮਾਲੀ ਸਾਹਿਬ ਜੋ ਮੈਸੇਜ ਪਹੁੰਚੋ ਹੈ ਗੋਠ ਸਈਦ ਖਾਨ ਜਮਾਲੀ ਖਾਂ ਫਰਾਮ ਮਾਤਰੀ ਖਾਂ ਵੱਡੀ ਮਿਹਰਬਾਨੀ ਸ਼ਹਿਬਾਜ਼ ਅਲੀ ਜਮਾਲੀ ਗੋਠ ਸਈਦ ਖਾਨ ਜਮਾਲੀ ਫਰਾਮ ਮਾਤਰੀ ਖਾਂ ਸ਼ਹਿਬਾਜ਼ ਅਲੀ ਜਮਾਲੀ ਤੁਹਾਨੂੰ ਬਿਓ ਮੈਸੇਜ ਪਹੁੰਚੋ ਹੈ ਫਰਾਮ ਮਾਤਰੀ ਖਾਂ ਲੱਖ ਥੋੜਾ ਮਿੱਠਾ ਮਾਣੋ ਤੁਹਾਨੂੰ ਮੁਹਬਤੂ ਹਨ ਚਾਹਤੂ ਹਨ ਪਾਕਿਸਤਾਨ ਸਿੰਧ ਸੂਹ ਖਾਲੀ ਬਸ ਸਤਾਰ ਨਿਜ਼ਾਮਾਨੀ ਸਾਹਿਬ ਅਸਾਂ ਕੇ ਬੁਧਨ ਤਾ ਜੀ ਐਮ ਨਿਜ਼ਾਮਾਨੀ ਲਿਖਤ ਹੋਰਾ ਤਾਂ ਪੋਇ ਕਿਲੀ ਮੋਕਲਾਇਉ ਦਿੱਲੀ ਗਤ